ਜਦੋਂ ਮਰਜ਼ੀ ਪੂਰੀ ਕਰ ਲਵੇ ਉਹ ਖਾਹਿਸ਼ ਨਹੀਂ ਤੇਰੀ, ਜਦੋਂ ਮਰਜ਼ੀ ਪੂਰੀ ਕਰ ਲਵੇ ਉਹ ਖਾਹਿਸ਼ ਨਹੀਂ ਤੇਰੀ। ਇੱਕ ਗੱਲ ਤੂੰ ਪੱਲੇ ਬੰਨ ਜਾਣੀ, ਇਹ ਪੱਲੇ ਬੰਨ ਮੇਰੀ, ਉਹ ਹੋਰ ਹੋਣਗੇ ਜਿਨ੍ਹਾਂ ਨੂੰ ਤੂੰ ਪੈਰਾਂ ਵਿੱਚ ਰੱਖਦਾ। ਮੈਂ ਪਿਆਰ ਹਾਂ ਤੇਰਾ, ਤਵਾਇਫ ਨਹੀਂ ਤੇਰੀ, ਤਵਾਇਫ ਨਹੀਂ ਤੇਰੀ।